ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤ ਪਾਇਆ, ਭੇਜ ਰੱਖਾ ਹੈ ਰਾਮ ਰਾਜ ਹੈ। ਹਰ ਨਾ ਕਿਸ਼ਟ ਸ਼ਰ ਮਾਰਿਆ ਪ੍ਰਹਲਾਦ ਤਰਾਇਆ, ਅੰਕਾਰਿਆ ਨਿੰਦ ਕਪਿਤ ਤੈ ਨਾਮ ਦੇ ਹੁ ਮੁਕਲਾਇਆ। ਜਿਨ ਨਾਨਕ ਐਸਾਰ ਸੇਵਿਆ ਅੰਤਲੇ ਛਡਾਇਆ। ਸ਼ਲੋਕ ਮਹਿਲਾ ਪਹਿਲਾ। ਦੁੱਖ ਦਾਰ ਸੁਖ ਰੁਗ ਬਹਿਆ, ਜਾ ਸੁਖ ਥਮ ਨਾ ਹੋਏ। ਤੂੰ ਖਰਤਾ ਕਰਨ ਮੈਂ ਨਾਹੀ, ਜਾਹੋ ਖਰੀ ਨਾ ਹੋਏ। ਬਾਲਿਹਾਰੀ ਖੂਦਿਤ ਵਾਸੀਆ, ਤੇਰਾ ਅੰਤਰ ਚਾਏ ਲਖਿਆ ਰਾਮ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਖਲਾ ਭਰਪੁਰ ਰਹੀਆਂ। ਤੂੰ ਸਾਛਾ ਸਾਹਿਬ ਸਿਵਰ ਸਵਾਲਿਓ, ਜਿਨ ਕੀਤੀ ਸੋ ਪਰ ਪਈਆ। ਕਾਹੋ ਨਾਨਕ ਕਰਤੇ ਕਿਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹੀਆਂ। ਸੋ ਦਾਰਾ ਦਾਸਾ ਮਹਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਚਿਰ ਪੇ ਸਰਬ ਸੰਭਾਲੇ। ਵਾਚੇ ਤੇਰੇ ਨਾਰ ਨਿਕ ਸੰਕਾ, ਖੇਤੇ ਤੇਰੀ ਵਾਵਨ ਹਾਰੇ। ਖੇਤੇ ਤੇਰੀ ਰਾਗ ਭਰੀ, ਸਿਓ ਕਹੀਆਂ ਖੇਤੇ ਤੇਰੀ ਗਾਵਨ ਹਾਰੇ। ਗਾਵਨ ਤੁਰਨੋ ਪਵਨ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਰਨੋ ਚਿਰਕ ਪਲਕ ਜਾਨਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਰਨੋ ਈਸ਼ਰ ਬ੍ਰਹਮਾ ਰੇ, ਵੀ ਸੋਹਨ ਤੇਰੇ ਸਰਾ ਸਵਾਰੇ। ਗਾਵਨ ਤੁਰਨੋ ਇੰਦਰਾਸਨ, ਬੇਤਿਆ ਦੇਥੇ ਦੇਵਤਿਆ ਦਨ ਨਾਲੇ। ਗਾਵਨ ਤੁਰਨੋ ਸਿਧ ਸਮਰੀ ਅੰਦਰ, ਗਾਵਨ ਤੁਰਨੋ ਸਾਬੀ ਚਾਰੇ। ਗਾਵਨ ਤੁਰਨੋ ਜਾਤੀ ਸਾਤੀ ਸੰਤੋ ਕੀ, ਗਾਵਨ ਤੁਰਨੋ ਵੀਰ ਕਰਾਰੇ। ਗਾਵਨ ਤੁਰਨੋ ਪੰਥ ਪਰਮ ਕਿਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਰਨੋ ਮੋਹਣਿਆ ਮਨ ਮੋਹਨ, ਸਰਗਾ ਮਾਝ ਪਿਆਲੇ। ਗਾਵਨ ਤੁਰਨੋ ਰਤਨ ਉਪਾਇ, ਤੇਰੀ ਆਸਾ ਤੀਰਥ ਨਾਲੇ। ਗਾਵਨ ਤੁਰਨੋ ਜੋਰ ਮਹਾਬਾਸੂਰਾ, ਗਾਵਨ ਤੁਰਨੋ ਕਾਨੀ ਚਾਰੇ। ਗਾਵਨ ਤੁਰਨੋ ਕਨ ਮੰਦੋ ਬ੍ਰਹਮ ਮੰਦਾ, ਕਰ ਕਰ ਰਕੇ ਤੇਰੇ ਡਾਰੇ। ਸਿਤਨ ਗਾਵਨ ਚੋਥਰ ਪਵਨ, ਰਤੇ ਤੇਰੀ ਭਗਤ ਵਿਸਾਲੇ। ਹੋਰ ਖਿੱਤੇ ਤੁਰਨੋ ਗਾਵਨ ਸੇ ਮੈਂ, ਚਿਤਨਾ ਆਵਨ ਨਾਨਕਿਆ ਵਿਚਾਰੇ। ਸੋਹੀ ਸੋਹੀ ਸਰਾ ਸੱਚਾ ਸਾਹਿਬ, ਸੱਚਾ ਸੱਚੀ ਨਾਏ। ਹੈਬੀ ਹੋਸੀ ਜਾਇਨਾ ਜਾਸੀ, ਰਚਨਾ ਜਿਨ ਵਿਚਾਏ। ਰੰਗੀ ਰੰਗੀ ਬਾਤੀ, ਕਰ ਕਰ ਜਿਨਸੀ ਮਾਇਆ ਜਿਨੂੰ ਪਾਏ। ਘਰ ਘਰ ਦੇਖੇ ਕੀਤ ਆਪਣਾ, ਜਿਉ ਠਿਸਠੀ ਵਧਿਆਏ। ਚੌਥਿਸ ਪਾਵੇ ਸੋਹੀ ਕਰਸੀ, ਫਿਰ ਹੁਕਮ ਨਾ ਕਰਨਾ ਚਾਹੀ। ਸੋਹਪਤ ਸ਼ਾਹੋ ਸਾਹਪਤ ਸਾਹਿਬ, ਨਾਨਕ ਰਹਿਣ ਰਜ਼ਾਏ ਸੰਭਲ ਪੱਲਾ। ਸੂਨ ਵੱਡਾ ਅੱਕੇ ਸਭ ਖੋਏ, ਖੇਵਰ ਵੱਡਾ ਠੀਠਾ ਹੋਏ। ਕੀਮਤ ਪਾਏ ਨਾ ਕਹੀਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬ, ਗਹਿਰ ਗੰਭੀਰ ਗੁਣ ਗਹਿਰ। ਖੋਏ ਨਾ ਜਾਣੇ ਤੇਰਾ ਖੇਤਾ, ਖੇਵਰ ਚਿਰ ਰਹਾਮ। ਸਭ ਸੂਰਤੀ ਮਿਲ ਸੁਰਤ ਕਮਾਏ, ਸਭ ਖੀਮਤ ਮਿਲ ਖੀਮਤ ਪਾਏ। ਗਿਆਨੀ ਧਿਆਨੀ ਗੁਰ ਗੁਰਹਾਏ, ਕਹਿਣਾ ਚਾਹੇ ਤੇਰੀ ਥਿਲ ਵਰਿਆਏ। ਸਭ ਸਤ ਸਭ ਤਪ ਸਭ ਚੰਗਿਆ, ਸਿੱਧਾ ਪੁਰਖਾ ਕਿਆ ਵਰਿਆਇਆ। ਥੋੜ ਵਿਨ ਸਿਰੀ ਕਿਨ ਨਾ ਪਾਈਆ, ਕਰਮ ਲੈਨਾਏ ਤਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫ ਦੀ ਬਰੇ ਥਰੇ ਬੰਦਾਰਾ। ਜਿਸ ਤੂ ਦੇਹੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਰ ਨਹਾਰਾ ਸੰਭਲ ਪੱਲਾ। ਆਖਾ ਜੀਵਾ ਵਸਰ ਮਰ ਜਾਓ, ਆਖਣ ਉਕਾ ਸੱਚਾ ਨਾਮ। ਸੱਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਹੀ ਚਲੀਏ ਦੁੱਖ। ਸੋ ਕਿਉ ਵਿਸਰੇ ਮੇਰੇ ਮਾਏ, ਸੱਚਾ ਸਾਹਿਬ ਸੱਚੇ ਨਾਏ ਰਾਮ। ਸੱਚੇ ਨਾਮ ਕੀ ਥਿਲ ਵਧਿਆਈ, ਆਖ ਤੱਕ ਖੀਮ ਨਹੀਂ ਪਾਏ। ਜੇ ਸਭ ਮਿਲਖੇ ਆਖ ਨ ਪਾਏ, ਵਧਣਾ ਹੋਵੇ ਗਤ ਨਾ ਜਾਏ। ਨਾਉ

pevre tiri rat, jinnah dinnah kare ke ki tirat, kasim visari te kamajata nanak nave barsanat, ragujiri mahala chota, hare ke jan satguru satapurika bino kuro gurupas, hamakire kiram satguru saranai kar dehiyanam parikas, mere med gurudev moho ko ram nam parikas, gurumutana mera pransakai hare kira tamere reheras raham, Hare Janake, for the Bhagavadere, Jana Hara Hara Sarada Hara Pyas, Hara Hara Namale, Tipitase, Melisanga, the Gunaparagas, Jana Hara Hara Hara Sinam Napaya, the Baghin Jampas, Jo Satiguru Sarana Sangane, I, Drigajiva, Drigajivas, Jana Hara Jana Satiguru Sanga the Pai, Tanizra Mastakale Kilikas, Dana Dana Sat Sangit, Jit Hara Raspaya, Melajana Nanakanam Paragas, Ragujari Mahala Panjvang, Kahe remre chitve uram jahar har chi o paria sila patrame chantu pai takar chik age kartaria meri madu ji satsang mile sutaria guru parsa param parapaya suki kasar hari raha jan pitalok sudbananta koina kiski daria sira sira rijik sambai takar kahe manabo karia ude udave se kosati sapache pachire taria tena kavanakalave kavanachigave maname simrinakaria Sabanitan, Dashtasitan, Takur Kaltel Deria, Jananik Balabala Sedabala Jaya, Terantana Paravaria, Ragasa Mahala Chota, So Purika, Ekon Kai said Kuru Prasad, So Purik in the engine, Hara Purik in the engine, Hara Agama Agama Para, Sabadiave, Sabadiave to Jihar Sachesir Janahara, Sabaji to Mareji to Jiakata Tara, Hari Diavo Santo Ji Sabaduka Visad and Hara. Hara ape tak or hara ape sev gaji kian nanaka janta vichara. Tu gada kata antar sarabanaran tarji hara eko purikasamana. Ekda take a bekari ji sabatiri chojavidana. Tu ape data ape pukatachi ho turban avarna jana. Tu parbram bianta bianta ji teri kyagun akvakana. Joseve joseve turji jananaka tenakurpana. Hardiave to G. Say John Jukumas of Vasi. Say Mokata Payi, Jin Hatiaji, and a tutti jam ki fasi. Jin near Bojin, Harnir Poti Ayaji, and a kapa sab Gavasi. Jin a savia, Jin a savia, Mera Haraji, Harahara Rup Samasi. Say Dana Jin Hartiaji, and a nanaka in a balajasi. Teddy bucket the Mandaraji, Terebian Pianta. Teddy bucket the Teddy bucket the Salahan to G. Haranek and Ekananta. Terianek, kare hara puja ji tapatape jape pianta. Terianek, pare pau simrita shastu ji karakiri katakaramakaranta. Se bagata se bagata belejan ananaka ji jo pave mere hara bhagavanta. Tu a de purika aparampara karita ji. Tu rejevara avarna koi. Tu juga juga eko sada tu eko ji tu nechal karita soi. Tu ape bave soi varate ji tu ape kare so hoi. To the Ape Shri Sabupai Ji, to the Ape Siddhis Sabagoi, Jananaka Gunagave, Karate Keji, Jo Sabse Kajanoi, Asa Mahala Chota, Tu Karata, Sachira Meda Sai, Joto Bave Soitisi, Jo 2 days, so I hope I hear a house, Sabateri to 70 Aya, just no Kirpa, Karate, and Namratanapaya, Kurumukalada, Manamukavaya, to the Ape Choria Ap Milaya, to Dariao Sabtujimai, to Jibinduja Koinai, Chi John Sabatera Kel Vichogm Vichorias and Jogima, Jis no tu janahi soi janjani, Hariguna Sadahi Ark Vakani, Hara Hara, Wagaru, Jinahara Savia, Tinasukapaya, Seje he had an arm samaya, Tuape Karata Tehira Kyasabahoi, Tudabinaduja Avernakoi, Tu Karakara Vikte Jani, soi jananaka Gurumakaparigatoi, Assam la Pella, Titisarvare Bailinivasapani, Pavakitinikia, Panka jo moi pagne chale ham de kate dubile. Man ekana chetis moramana had a bishop teddy gonna gully rahao. Naho cheti sitini paria morica mukta jama pagaya. Praham with anana kateniki saranajin tu nahi visarias asamala punchbam. Bei parabata monica de huria go midamilinki teddy paria. Avarakaj tere kitina kamela satsanga bachikavalanam. Saranjaham, labav jataranike, janma britta, jatarang mai keraham. Japatapasan, jamatarna kamaya, seva sadna, jani hararaya. Kahunanakamanich karama, sarampare, ki raku, sarama, kunkar.
ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਖਾਬੇ ਹੋ ਪਾਚ ਬੇਨਤੀ ਚੋਪਈ ਹਮਰੀ ਕਰੋ ਹਤੇ ਰਾਚਾ ਪੂਰਨ ਹੋਏ ਚਿਤ ਕੀ ਇੱਛਾ ਥਾ ਵਿਚਾਰਨ ਨਮਨ ਰੇ ਹਮਾਰਾ ਆਪਣਾ ਚਾਂ ਕਰੋ ਪਤ ਪਾਰਾ ਹਮਰੇ ਤੂੰ ਸਬੈ ਤੁਮ ਗਵਹੋ ਆਪ ਹੱਥ ਦੇ ਮੋਹੇ ਬਚਾਵਹੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਬੇ ਕਰ ਤਾਰਾ ਮੋਰ ਰੱਚਾ ਨਿਚ ਕਰ ਦੇ ਕਰੀਏ ਸਬੇ ਰੰਗੋ ਆਚ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਚਾ ਕੋਈ ਅਵ ਨ ਦਿਆਉ ਜੋ ਬਰ ਚਾਉ ਸੋ ਤੁਮ ਤੈ ਪਾਉ ਸੇਵਕ ਸਿੱਖ ਹਮਾਰੇ ਤਰੀਏ ਚੁਨ ਚੁਨ ਸਤਰ ਹਮਾਰੇ ਮਰੀਏ ਆਪ ਹੱਥ ਤੇ ਮੁਝੇ ਉਭਰੀਏ ਮਾਰਨ ਖਾਲ ਖਾ ਤ੍ਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛ ਸਿਰੀਅਸ ਜੂ ਜੂ ਖਰੇ ਓ ਰਾਚਾ ਰਾਖ ਲਿਓ ਮੋਏ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧੂ ਸ਼ੰਖੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਖਾ ਪਾਏ ਬ੍ਰਹਮਾ ਬਵਤਾਰਾ ਖਾਓ ਪਾਏ ਸ਼ਿਵ ਜੀ ਅਵਤਾਰਾ ਖਾਓ ਪਾਏ ਕਰ ਪਿਸ਼ਨ ਪ੍ਰਕਾਸ਼ਾ ਸਕਲ ਖਾਲ ਖਾ ਕੀ ਆਤਮਾ ਸਾ ਜਵਨ ਖਾਲ ਜੋਗੀ ਸਿਵ ਕਿਓ ਬੇਦ ਰਜ ਬ੍ਰਹਮਾ ਜੂਤਿਓ ਜਵਨ ਖਾਲ ਸਭ ਲੋਕ ਸਵਾਰਾ ਨਮਸਕਾਰ ਹਿਤਾਏ ਹਮਾਰਾ ਜਾਵਨ ਖਾਲ ਸਭ ਜਗਤ ਬਣਾਇਓ ਦੇਵ ਦੇ ਚਾਚਾ ਨੂੰ ਬਚਾਇਓ ਆਰ ਆਰ ਏਕੇ ਆਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੌਮਾਰੀ ਸਕਲ ਬਜਾ ਜਿਨੀ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖਤੀਓ ਸਤਰੰਗ ਕੋ ਪਾਮੋ ਬਾਕਿਓ ਗਤ ਗਤ ਕੇ ਅੰਤਰ ਕੀ ਜਾਣੇ ਪਾਲੇ ਬੁਰੇ ਕੀ ਪੀਰ ਪਛਾਣੇ ਛੀਤੀ ਤੇ ਕੁੰਚਾਰੀ ਅਸ ਤੂਲਾ ਸਭ ਪਰ ਕਿਰਪਾ ਤ੍ਰਿਸ਼ਕਰ ਫੂਲਾ ਸਾਂਤਨ ਦੁਖ ਪਾਏ ਥੇ ਦੁਖੀ ਸੁਖ ਪਾਏ ਸਾਧਨ ਖੇ ਸੁਖੀ ਏਕ ਏਕੀ ਪੀਰ ਪਛਾਣੇ ਗਤ ਗਤ ਕੇ ਪਤ ਪਤ ਕੀ ਜਾਣੇ ਜਬ ਉਰ ਕਰ ਕਰਾ ਕਰ ਤਾਰਾ ਪਚਾ ਤਰ ਤਪ ਤੇ ਅਪਾਰਾ ਜਾਬ ਖੜਕ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ਼੍ਰੀ ਸਬਦਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭੀ ਠਹਿ ਰਹਿਤ ਨਿਰਾਲਮ ਚਨਤ ਬੇਹੇ ਬੇਰ ਆਰ ਆਲਮ ਨਿਰੰਕਾਰ ਨਿਭਿਖਾ ਨਿਲਮਾਰ ਨੀਲ ਨਾਰ ਸਮ ਤਾਕਾ ਮੂਰ ਉਚਾਰਤ ਬੇਰਾ ਜਾ ਕੋ ਬੇਵਨ ਪਾਪਤ ਬੇਰਾ ਠਾਕੋ ਕਾਰ ਪਹਾਨ ਅਨੁਮਾਨਤ ਮਹਾ ਮੂਰਖ ਚ ਬੇਦ ਨ ਜਾਣਤ ਮਹਾਦੇਵ ਕੋ ਕਹਿ ਸਰਾ ਸਿਵ ਨਿਰੰਕਾਰ ਕਾ ਚਿਨਿਤ ਨਹਿ ਪੇਵ ਆਪ ਆਪਣੀ ਬੁਢੇ ਚੇਤੀ ਬੰਤ ਬੇਨ ਬਿਨ ਤੂ ਹੇ ਠੇਠੀ ਤੁਮਰਾ ਲਕਨਾ ਜਾਏ ਪਸਾਰਾ ਖੇ ਬਿਦ ਸਜਾ ਪਥਮ ਸੰਸਾਰਾ ਏਕੇ ਰੂਪ ਨੂਪ ਸਰੂਪ ਰੰਗ ਬਹਿਓ ਰਵ ਖੈ ਹੀ ਬੂਪ ਅੰਧ ਜੇਰ ਜਸੇ ਤਿਜ ਖੀਨੀ ਉਤ ਬੁਜ ਖਾਨ ਬਹੁਰ ਰਚ ਦੀਨੀ ਖਾਹੋ ਫੋਲ ਰਚਾ ਹਵ ਪੇਤਾ ਖਾਹੋ ਸਿਮਿਤ ਬਿਉਸ ਕਰ ਖੇਤਾ ਸਾਗਰੀ ਸ੍ਰਿਸ਼ਟ ਖਾਏ ਅਚੰਬ ਵਾਦ ਜੁਗਾਰ ਸਰੂਪ ਸਿਅੰਬ ਅਪਰਚਾ ਮੇਰੇ ਤੁਮ ਕਰੋ ਸੇਕ ਬਾਰ ਸਿੱਖ ਸੰਗਰੋ ਦੋਸ਼ਿਤ ਤੇ ਉਤਪਤ ਉਤਪਾਤਾ ਸਕਲ ਮਲੇਚ ਕਰੋ ਰਨਗਾਤਾ ਜੇ ਅਸ ਜੁਜ ਥਵ ਸਰਨੀ ਪਰੇ ਥਿੰਖੇ ਦੋਸ਼ ਤੁਕਰ ਹਵ ਮਰੇ ਫੁਰਕ ਜਵਨ ਪਗ ਪਰ ਤਿਹਾਰੇ ਥਿੰਖੇ ਤੁਮ ਸੰਗਤ ਸਭ ਤਾਰੇ ਜੋ ਕਲ ਕੋ ਕਬਾਰ ਦੀਆਂ ਹੈ ਥਾ ਕੇ ਕਾਲ ਨਿਕਤ ਨੈ ਹੈ ਰੱਚਾ ਹੋਏ ਥਾ ਹੇ ਸਭ ਕਾਲ ਦੁਸ਼ਟ ਰੇ ਸਰੇ ਤਤਕਾਲ ਕਿਰਪਾ ਤ੍ਰਿਸ਼ਨ ਜਾਇ ਨਿਹਾਰ ਹੋ ਥਾ ਕੇ ਥਾ ਪਤਨ ਕਮੋ ਹਰ ਹੋ ਰੇਤ ਸਿਰ ਕਰ ਮੋ ਸਭ ਹੋਏ ਦੂਸ਼ ਛਾਛ ਵੇ ਸਕੇ ਨ ਕੋਏ ਇੱਕ ਬਾਹਰ ਜਿਨ ਤੁਮੇ ਸੰਭਾਰਾ ਖਾਲ ਫਾਤੇ ਤਾਏ ਉਬਾਰਾ ਜਿਨ ਨਰ ਨਾਮ ਧਾਰ ਕਹਾ ਦਰਦ ਦੁਸ਼ਟ ਦੁੱਖ ਤੇ ਰਹਾ ਖਰਗ ਕੇ ਤਮੈ ਸਰਨ ਸਹਾਰੀ ਆਪ ਹਾਤੇ ਲਹੋ ਉਬਾਰੀ ਸਰਬ ਤੁਰ ਮੋਹ ਸਹਾਇ ਦੁਸ਼ਟ ਦੁੱਖੇ ਲਹੋ ਬਿਛਾਏ ਕਿਰਪਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਖਿਲ ਬਿਕ ਸਕਲ ਦੇਖੋ ਹਰਤਾ ਦੁਸ਼ਟ ਦੋ ਕਿਨ ਖੋਛੇ ਖਰਤਾ

0: ਕਰਿਆਨ ਸਾਖਤ ਨਿੰਦ ਕਦੂਸ਼ਟ ਖੈਨ ਮਾਹੇ ਬਿਰਾਰੀਅਨ ਜਿਸ ਸਾਹਿਬ ਕੀ ਠੇਕ ਨਾਨਕ ਮੰਨੇ ਮਾਏ ਜਿਸ ਸਿਮਰਤ ਸੁਖ ਹੋਏ ਸਗਲ ਦੁੱਖ ਜਾਏ ਜਿਸ ਸਾਹਿਬ ਕੀ ਠੇਕ ਨਾਨਕ ਮੰਨੇ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਕੀ ਵੀ ਸਿੰਗ ਓ ਇਟਸ ਪ੍ਰੋਬਬਲੀ ਹਿਮ ਰਾਈਟ ਵੀ ਜਸਟ ਹਰਡ ਅ ਡੋਰ ਰਾਈਟ Kirtan Singh. Sir Chan's in Mexico.
1: Oh, for how long?
0: We were wondering if he went to see the first World Cup game. It was in Mexico City. But I heard they won over Russia.